ਸੋਚੋ ਕਿਉਂ ਮੈਂ ਤਾਂ ਇੰਨਾ ਕਿਉਂ ਸੋਚਣਾ ਤੁਸੀਂ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਜ਼ਬਰਦਸਤ ਈਵਨਿੰਗ ਜੋ ਹੈ ਵੋ ਸ਼ੁਰੂ ਹੋ ਚੁੱਕਾ ਹੈ।

ਕਿਵੇਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਲੈਗੋ ਸ਼ੋਅਜ਼ ਕੀ ਬਾਤ ਕਰੇ ਆਪਣੇ ਕਤਰ ਮੇ ਜੋ ਹੈ ਵੋ ਹੋਤੇ ਰਹਿਤੇ ਲੇਕਿਨ ਦੇਖੋ ਅਗਰ ਲੈਗੋ ਸ਼ੋਅ ਕੀ ਬਾਤ ਕਰੇ ਤੋ ਐਸਾ ਨਹੀਂ ਕਿ ਸਿਰਫ ਬੱਚੇ ਹੀ ਬੱਚੇ ਉਸਮੇ ਜਾ ਸਕਦੇ ਆਪਕਾ ਏਜ ਚਾਹੇ ਜੋ ਵੀ ਹੋ ਔਰ ਯੇ ਵੈਂਡਰ ਮਾਲ ਮੇ ਬਹੁਤ ਜਲਦੀ ਯੇ ਸ਼ੋਅਜ਼ ਆਪ ਲੋਗੋ ਕੇ ਲਈ ਆਨੇ ਵਾਲੇ 16 ਦਸੰਬਰ ਸੇ ਲੈ ਕੇ 31 ਦਸੰਬਰ ਤੱਕ ਚੱਲਣ ਵਾਲੇ ਯਾਨੀ ਕਿ 31 ਦਸੰਬਰ ਬੋਲ ਕੇ ਐਸਾ ਲੱਗਤਾ ਅਰੇ ਯਾਰ ਨਿਊ ਈਅਰ ਆਨੇ ਵਾਲਾ ਹੈ ਅਭੀ ਤੋ ਫਿਲਹਾਲ ਅਗਲੇ ਮਹੀਨੇ ਜੋ ਹੈ ਰੇਡੀਓ ਆਲਿਵ ਕੀ ਐਨਿਵਰਸਰੀ ਵੀ ਆਨੇ ਵਾਲੀ ਹੈ ਸੋ ਯਾ ਟਾਈਮ ਜੋ ਹੈ ਵੋ ਐਸੇ ਚੁਟਕੀ ਬਜਾ ਕੇ ਨਿਕਲਤਾ ਜਾ ਰਿਹਾ ਯਾਰ ਸੋ ਯਾ ਯੇ ਲੈਗੋ ਸ਼ੋਅਜ਼ ਜੋ ਹੈ ਵੋ ਡੈਫੀਨੇਟਲੀ ਟਾਈਮ ਤੋ ਮੈਨੇ ਆਪਕੋ ਬਤਾ ਦਿਆ ਬਾਕੀ ਕੀ ਡਿਟੇਲਸ ਜੋ ਹੈ ਆਪਕੋ ਬਹੁਤ ਜਲਦੀ ਇਸਕੇ ਬਾਰੇ ਮੇ ਮਿਲ ਜਾਏਗੀ ਜੈਸੇ ਮੁਝੇ ਡਿਟੇਲਸ ਮਿਲੇਗੀ ਕਿਉਂਕਿ ਬਹੁਤ ਸਾਰੇ ਲਾਈਵ ਸ਼ੋਅਜ਼ ਹੋਣੇ ਵਾਲੇ ਪਲੇ ਗਰਾਊਂਡ ਹੋਣੇ ਵਾਲਾ ਬਹੁਤ ਸਾਰੀ ਚੀਜ਼ਾਂ ਜੋ ਹੈ ਵੋ ਇਸਮੇ ਹੋਣੇ ਵਾਲੀ ਅਭੀ ਫਿਲਹਾਲ ਮਿਊਜ਼ਿਕ ਮੇ ਕਿਆ ਕਿਆ ਹੋਣੇ ਵਾਲਾ ਹੈ

7:05 ਸੁਣਿਓ ਕਿੱਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ, ਔਰ ਅੱਜ ਹਮ ਜਿਸ ਫਿਲਮ ਕੇ ਬਾਰੇ ਮੇਂ ਬਾਤ ਕਰਨੇ ਵਾਲੇ ਹੈਂ